0: ਤੇਰ ਸਾਥ ਪਮੇ ਸਾਲ ਮਲੇ ਦਲਹਦ ਮਲ ਚਾਨ ਦੇ ਜਵੰਦੇ ਕਾਲ ਪਾਇ ਜਲਾ।
1: ਦਾਦਾ ਰਹਿਮਾਨ ਬਾਬਾ ਸ਼ੇਰ ਨੂਰ ਬਾਈ ਵਖਾ ਵੀ ਦੁਬਾਰਾ ਦੇ ਰਾਤ ਲਿਲ ਨਿਸ਼ਤ ਪ ਦੁਨੀਆ ਨੰਦੇ ਵਾਰ ਦੇ ਦਰੋਖੜ ਕਰ ਇਖਤਿਆ ਤੇਰ ਸਾਤ ਦਾ ਤਿਰਸ਼ਵ ਵਖਤ ਯਾਦ ਆਈ ਤੇਰ ਸਾਤ ਪ ਮਿਸਾਲ ਮਲ ਦਲ ਹੱਦ ਦੇ ਮਲ ਛਾਨ ਦੇ ਜਵੰਦੇ ਕੜੇ ਪ ਜੜਾ। ਨ ਬਸ ਦ ਵਖ ਕਦਰ ਵਗਉ ਦ ਇਨਸਾਨ ਕਦਰ ਵਗਉ ਔਰ ਦ ਟੋਲ ਆਲਮ ਇਸਲਾਮ ਖਿਆਲ ਬਸਾਤੂ ਔਰ ਦਿਨ ਕੋ ਦ ਸਿਫਾਤ ਕਾਸਮੈਟਿਕਸ ਪ੍ਰੋਗਰਾਮ ਲਾਂਦੀ ਕੌਮ ਨਹੀਂ ਮੁੱਲਾ ਉਮਰ ਜ਼ਈ ਗੋਰਾ ਸਰ ਆਜ਼ਮ ਕਰਨਾ ਪ੍ਰੋਗਰਾਮ ਕੌਮ ਦ ਸਿਨ ਕੌਮ ਦ ਸਿਫਾਤ ਕੁਆਲਿਟੀ ਦ ਸਿਫਾਤ ਮਿਆਰ ਦ ਸਿਫਾਤ ਕਾਸਮੈਟਿਕਸ ਰਿਜ਼ਲਟ ਅਲਹਮਦੁਲਿਲਾ ਅ ਦੁਨੀਆ ਤਖਕਾਰੀ ਜ਼ਮਨ ਕਮ ਖਿਆਨ ਦੇ ਮਿਆਨ ਦੇ ਕਮ ਰੁਣਾ ਮਸ਼ਰਾਨ ਹਮਜ਼ੂਰੀ ਚ ਇਸਤੇਮਾਲ ਆਈ ਦ ਸਿਫਾਤ ਕਾਸਮੈਟਿਕਸ ਪ੍ਰੋਡਕਟਸ ਖਮਤਮੈਨ ਦੀ ਜ਼ਕਾ ਕਸੋ ਕ੍ਰੀਮ ਇਸਤੇਮਾਲ ਦ ਦਾਨੋ ਦ ਗੁਨ ਦ ਪਾਰਾ ਦ ਤੇਰ ਸਰੋ ਦ ਪਾਰਾ ਦ ਮਖਸ ਫਿ ਨਦੋ ਦ ਪਾਰਾ ਯਾ ਵਰ ਸਰਾ ਸਿਫਾਤ ਬਿਊਟੀ ਸੋਪ ਇਸਤੇਮਾਲ ਆਈ ਦ ਸਿਫਾਤ ਬਿਊਟੀ ਸੋਪ ਜ਼ਾਨ ਲ ਖੂਬੇ ਦੀ ਬਿਆ ਵਰ ਸਰਾ ਸਿਫਾਤ ਵਿਟਾਮਿਨ ਸੀ ਲੈਮਨ ਫੇਸ ਵਾਸ਼ ਸਿਫਾਤ ਵਿਟਾਮਿਨ ਸੀ ਲੈਮਨ ਫੇਸ ਵਾਸ਼ ਦਾ ਜ਼ਾਨ ਲ ਰਿਜ਼ਲਟ ਖੁਲੇ ਤਾਸੋ ਇਸਤੇਮਾਲ ਕੇ ਕਮ ਖਲਕ ਚ ਸਕੂਲ ਤਜ਼ੀ ਕਾਲਜ ਤਜ਼ੀ ਯਾ ਮਦਰਸੀ ਤਜ਼ੀ ਔਰ ਸਿਫਾਤ ਵਿਟਾਮਿਨ ਸੀ ਲੈਮਨ ਫੇਸ ਵਾਸ਼ ਖੁਲ ਮਖਵੀਨ ਜ਼ੀ ਬਿਆ ਦੇ ਜ਼ਾਨ ਤੋ ਗੋਰੀ ਬਿਆ ਦੇ ਮਾਤ ਹੋਈ ਤਾਸੋ ਨਾ ਮਾਤ ਪੋਸਮ ਗੜੋ ਚ ਆਏ ਤਾਸੋ ਪਸਿਫਾਤ ਕੇ ਕਮ ਪ੍ਰੋਡਕਟਸ ਇਸਤੇਮਾਲ ਹੋਵੇ ਤਾਸੋ ਦਾ ਸਿਫਾਤ ਕਾਸਮੈਟਿਕਸ ਪ੍ਰਾਈਵੇਟ ਲਿਮਿਟਿਡ ਪਦੀ ਪ੍ਰੋਡਕਟਸ ਕੀ ਕਮ ਯੋ ਖ ਇਸਤੇਮਾਲ ਹੋਵੇ ਚਮ ਮਾਤ ਨਦੀ ਵੇਲੀ ਟੋਲ ਇਸਤੇਮਾਲ ਹੋਵੇ ਖੋ ਚਮ ਮਾਤ ਨਦੀ ਵੇਲੀ ਚਨਈ ਮੱਲਾ ਮਰਜ਼ੀਆ ਮੈਂ ਪਸਿਫਾਤ ਕੇ ਦਾ ਦਾ ਪ੍ਰੋਡਕਟਸ ਇਸਤੇਮਾਲ ਹੋ ਤਾਸੋ ਅੱਲਾ ਖੁਸ਼ਹਾਲ ਕਾ ਤਾਸੋ ਦੇ ਅੱਲਾ ਤਾਲਾ ਈਮਾਨ ਸਲਾਮਤ ਕੀ ਈਮਾਨ ਮੁਨਸਿਬ ਸ਼ਾ ਮਾਤ ਵੇਲੀ ਸ਼ੇ ਖਾ ਕਚਾਓ ਸਸ ਫੁੱਲ ਰੇਡੀਓ ਸੈਟ ਟਿਊਨ ਕਿੜੀ ਵੀ FM 88.4 ਅਮਨ ਰੇਡੀਓ ਕਰਕ ਔਰ FM 88.4 ਅਮਨ ਰੇਡੀਓ ਟਾਂਕ ਯਾਨੀ ਕਿ ਅਮਨ ਰੇਡੀਓ ਨੈਟਵਰਕ ਅਭੀ ਤਾਂ ਵਜ਼ੂਬੇ ਪਿੱਛੇ ਨੰਬਰ ਤਾਂ ਸੁਧਾਰ ਡਾਇਲ ਕੇ 0317 0975 60 75 0317 090 6075 ਮੁਫਤ ਨੰਬਰ ਜੋ ਬੇਵੇ ਮਾ 0317 090 60 75 ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ ਜੀ ਖਜੀ ਦੁਈ ਕਾਲ ਮਿਲੋ ਸ਼ੁਭ ਦੀ ਮਿੰਗ ਸਰ ਖਬਰ ਨੇ ਕਿ ਸੁਖ ਚ ਫੋਨ ਕਈ ਬਰਾਏ ਕਰਮ ਮਿਹਰਬਾਨੀ ਤਾ ਸੁਦਾ ਕਵੇ ਚਖਪਲ ਰੇਡੀਓ ਸਿਟ ਲਿਖ ਪਕਲਰ ਕਵੇ ਜ਼ਮਾਨ ਔ ਸਤਜ਼ ਪਰ ਆਵਾਜ਼ ਕੇ ਤਕਰੀਬਨ 30 ਸੈਕਿੰਡ ਡਿਲੇ ਦਾ ਸੁਮਰਾ 30 ਸੈਕਿੰਡ ਜਦੇ ਵਕਤ ਕੇ ਮੌਜੂਦ ਮਾਂ ਪ ਡਿਸਟ੍ਰਿਕਟ ਨੌਸ਼ੇਰਾ ਕੀ ਪ ਨੌਖਾਰ ਕੀ ਮਾਂ ਸਰ ਅਖਵਾ ਕੀ 400 ਦਾ ਮਰਦਾਨ ਦੇ ਪੇਖਵਰ ਦੇ ਔ ਤਾ ਸੁਏ ਪ ਕਰਕ ਔ ਟਾਂਕ ਬਨੂ ਡਿਰ ਇਸਮਲ ਖਾਨ ਕੀ ਮਿਹਰਬਾਨੀ ਖੁਸ਼ਹਾਲ ਹੋ ਸਿਖਾ ਅਸਲਾਮ ਵਾਲੇਕੁਮ ਅਸਲਾਮ ਵਾਲੇਕੁਮ
2: ਵਾਲੇਕੁਮ ਸਲਾਮ
1: ਜ਼ਾਰ ਕੁਰਬਾਨ ਜ਼ਾਰ ਕੁਰਬਾਨ ਤਾਂ ਸੁਣ ਲੁਗੇ ਔਰ ਸੋ ਖਬਰ ਕੇ ਵਿੱਚ ਚਰਤ
2: ਨਾ ਜੀ ਜਲੰਧਰ ਖਬਰ ਹੈ ਕਿ ਉਹ ਟਾਂਗ ਨੇ ਟਾਂਗ ਪੂਰੇ ਦੋ ਦੇ ਦੇ ਅਸਤਾ ਆਵਾਜ਼ ਦੇ ਰਹੇ ਸਫਾ ਆਵਾਜ਼ ਦੇ ਰਹੇ ਜੀ
1: ਦੇਰ ਮਿਹਰਬਾਨੀ
2: ਜੀ ਟਾਂਗ ਨੇ ਖਬਰ ਹੈ ਕਿ ਉਹ ਸਟੇਸ਼ਨ ਰੋਡ ਪਾਰਮ ਨਾ
1: ਹਾਂ ਜੀ ਹਾਂ ਇਜ਼ਤਮੰਦ ਸੀ ਸਿਫਾਤ ਕਾਸਮੈਟਿਕਸ ਕੇ ਸਿਫਾਤ ਸਕਿਨ ਸਪਰੇ ਜਾਂ ਸਿਫਾਤ ਜ਼ੈਤੂਨ ਹਰਬਲ ਆਇਲ ਯੂਜ਼ ਕਰੇਗਾ ਨਾ
2: ਜੀ ਕਿ ਮੈਂ ਕਿਹੜੀ ਹਮਾਨੀ ਦੀ ਮਾਂ ਹੋ ਰਹੀ ਹੂੰ ਜਾਂ ਨੰਨ ਪ੍ਰੋਗਰਾਮ ਗੁਲਾਬ ਕਰਾ ਦੇ ਹੁਤਾ ਉਹ ਪ੍ਰੋਗਰਾਮ ਨਵਾਰੇ ਦੋ ਦੇਰ ਮਜ਼ਾ ਹੈ ਹਾਂ ਉਹ ਕਿਹੜਾ
1: ਹਾਂ ਜੀ ਹਾਂ
2: ਸਲੀਮ ਕਟੀ ਖੇਲਤਾ ਔਰ ਮਰਗਰ ਟੋਲ ਤਾ ਹਾਂ ਦੁਆ ਸਲਾਮ ਸਲੀਮ ਕਟੀ ਖੇਲ ਗੈਂਟੀ ਜੜੇ ਵਾ
1: ਹਾਂ ਜੀ ਬਿਲਕੁਲ ਰਾਗਲੇ ਵਜ਼ੀਰੀ ਲਗਾਉਲੇ ਵਾ
2: ਦੇ ਪ੍ਰੋਗਰਾਮ ਦਫਾ ਮਖਾ ਹਾਂ ਉਸ ਦਾ ਮਿਲਾ ਉਸ
1: ਅੱਲਾ ਦੇ ਬਾਦ ਸਤ ਡੇਰ ਮਿਹਰਬਾਨੀ ਬਸ ਸਲੀਮ ਸੇ ਖੁਮੇਨ ਲਰੀ ਹੋ
2: ਉਹ ਵਾਲਾ ਨਾ ਕਾਲ ਤੇ ਬਿਆ ਮੁਲਾਕਾਤ ਨਾ ਵੀ ਕਰੇ
1: ਬਿਆ ਬਿਆ ਰਾਸ਼ੀ ਜ਼ਮਾਦ ਅਸਲ ਦਰਵਾਜ਼ਾ ਸੋ ਕੋਲੋ ਦੀ ਜ਼ਮਾਦ ਅਸਲ ਦਰਵਾਜ਼ੇ ਜ਼ਮਾਦ ਅਸਲ ਫਰਾਖਤਿਆ ਦਾ ਡੇਰ ਲੋਏ ਦਾ ਦੇ ਦਾਰ ਸੁਕਰਤ ਲਈ ਸ਼ਿਖਾ
2: ਲੋ ਬਾ ਅਜ਼ਮਾਇਸ਼ ਤੇ ਪਰ ਵੈਂ ਕਾਲ ਇਸ ਮਾਲੋ
1: ਇਜ਼ਤਮੰਦ ਸ਼ ਡੇਰ ਕਦਰਮੰਦ ਸ਼ ਪੱਲਾ ਗਰਾਂ ਸ਼ ਮਨਨ ਜੀ ਮਨਨ ਖੁਸ਼ਾ ਜੀ ਖਜੀ ਤੇ ਦੁਈ ਕਾਲ ਫਿਰ ਵਤ ਡੇਰ ਮਿਹਰਬਾਨੀ ਦਾ ਮਸ਼ਹੂਰ ਸ ਖਬਰ ਹੈ ਕੋਲਾ ਖੋ ਕਾਲ ਇਕੱਠ ਸ਼ੋ ਬਿਆ ਹਮ ਦ ਕਾਲ ਕੋਲ ਮਿਹਰਬਾਨੀ ਔਰ ਅਮਾ ਜਸਮ ਰੈਗੂਲਰ ਲਿਸਨਰਸ ਦੀ ਮਿੰਗ ਤਾ ਫੋਨ ਕਈ ਕਾਲ ਕਈ ਮਿਨਰਾ ਕਈ ਬਸੇ ਜ਼ਬਰਦਸਤ ਹੋਵੇ ਮਾਂ ਦਾ ਵਰਤੀ ਹੋਵੇ ਮਕਾਨਾ ਸ਼ਲਾਮ ਅਬਾਦ ਸਾ ਤਾ ਖੁਸ਼ਹਾਲ ਹੋ ਸੇ ما وختي د رحمان بابا ربایي مو ویلا او به مې هغه نه مخکې د غنی خان یو دو شعر نو ویل. غنی خان فرمایي ان کې وایي ویل کم تر وایا, ویل کم تر ان کې لګ وایا, لګ خبره پکار دی, خدا کار خبره پکار دی. ویل کم تر وایا هو په هنر وایا, ویل کم تر وایا هو په هنر وایا, چې جبه لویه لري نو بیا هغوی ته یو بل ټکې استعمال کړی دی هغه په دې پروګرام کې نه ویم. او وی غوښه د تور تنظري, غوښه د تور تنظري بوی د امبر وایا, ساز د ماخام ښکلی, مونز د سحر وایا, الله الله ک نشي دلبر دلبر وایا. مطلب دا دی چې درود شریف وایه. دلبر زمونږ څوک دی؟ زمونږ جانان څوک دی؟ حضرت محمد مصطفی صلی اللہ علیہ وآلہ وسلم زمنگ پی ایمان دے, زمنگ پیغمبر دے. ٹھیک شو جی, دا خود دے شیر تشریف شو خار. خا وجہ السلام علیکم زما خوگ و نیازبین رورا, زستا سو رور یما. او سوگ دے محمد اویس ویش شو دے ورو صفات کاسمیٹک زندہ باد. زمنگ ٹول فیملی دا صفات پروڈکٹس استعمالی, دیر مہربانی جی, دیر مہربانی, قربان خوشحال ہو سے. السلام علیکم سنگ خی زد شیرن ٹاؤن نہ ارزو گولیم اور ڈیر گرمی دا وی چھ خا صفات بیوٹی کریم مخ کے میں فرق شو دے. خا صفات بیوٹی کریم استعمال نو وی چھ مخ کو لاکے میں فرق راغل دے. ڈیر مہربانی خورے, بالکل استعمال کا دا صفات سے سونا پروڈکٹس تھی, الحمد للہ ریزلٹیبل. 0317-70-7075-0917-090-6075 رازم واٹس ایپ میسجوں نے طرف تھا. ابھی خلق پوچھے نعم اللہ مرضیا ٹیکسٹ میسجوں نے شامل ہے, زمنگا واٹس ایپ میسج نہیں شامل ہے. دسوک دے ہارون ہٹک دے دے اکثر مانے کے لیے کہیں وہی چھ نعم اللہ مرضی خار یما ہارون ہٹک وہی چھ پکرک کی ڈیوٹی کو خا پکرک کی ڈیوٹی کے بیا ہو پٹانگ کے زمائیو کزن دے یہ وقت کی پٹانگ کی ڈیوٹی کہیں. اب ہم کسی پروگرام اور شکل شکل خان ڈیرا میرا بانی جناب صفات کرے کریم چا پندے لاسونا چودی وی یا پا بدن کے کمزے ہم چودی وی دا پردہ استعمال والی شیر صفات کرے کریم دیر انتہائی ریزلٹیبل انتہائی مفید صفات کرے کریم تاسو بالکل استعمال کے لگا پپٹ استرگو صفات کاسمیٹکس ہے قسم سائیڈ افیکٹ نشتا معیاری اور ایک نمبر پروڈکٹ سی. ہاں یو پیر استعمال کلل یو پیر ازمائش بیا بیا فرمائش تاسو نظارا قربان تاسو نے لگے دا واٹس ایپ میسج دے سو دیستے کچھ نیم اللہ مرزے سنگ حال ہے الحمد للہ خخول ہے تاسو خیر جی لگے لگے لگے وہی سے مہرانی ماں دا پٹھانکوٹ نہ سلام دروایا سلام در دوایا ماں مہران دا پٹھانکوٹ نہ صحیح سلامت اسی ہما خو گو نیاز بھی نرورا ہما گران خا 0317-090-6075 ٹانگ نے میسج کوم تاسو خور شو نائستا او صفات کری کریم صفات زیتون ہربل آئل او صفات سکن ہربل سپرے استعمالو ماں وچ بہترین ریزلٹ ہے الحمدللہ. دین علاوہ صفات گولڈ بلیچ اور صفات رائس بلیچ ہم ڈیر اعلی بہترین ریزلٹ دے ورسرا صفات اونین شیمپو یعنی صفات پیاز والے شیمپو ورسرا ورسرا صفات آملہ شیمپو صفات اونین شیمپو یعنی پیاز والا او صفات عاملا شیمپو چې وخته وزي وخته ماتيږي وختو کې خشکي وي بیا د سر سر من استغوي استغوي کلکوي کلکوي
3: کار کا پیارا
1: د شپې تاسو استعمال کړئ صفات زيتون هربل اويل په وختو باندې ولګي او سحر چې راپاسه او صفات پیاز والا یا په صفات عاملا شیمپو باندې وینځي ښا بیا بر د خپل اندازې لګي چې نیم الله مرزیا الله دې په خوږ ایمان خوشاله کا تامنگ تڑر خکل میسج خکل پیغام را کرده دی صفات صفاتون انکم خواه تا استاد صفات شدنو

ਹਾਂ ਜੀ ਬਿਲਕੁਲ ਫੇਸਬੁੱਕ ਤਾਂ ਨਾਲੇ ਮਿਸਰਾ ਚਿਕੂ ਮਲਕੇ ਰੋਗਲੀ ਦੀ ਬਿਲਕੁਲ ਮਿਸਰਾ ਕਮੈਂਟਸ ਰੋਗਲੀ ਹੋ ਬਿਲਕੁਲ ਜ਼ਨਾ ਕਮੈਂਟਸ ਚਿਕੂਮੀ ਕਿ ਨਕਲ ਕਲਾ ਸੀ ਨੈਟਵਰਕ ਮਸਲਾ ਹੀ ਕਿ ਨਾ ਨੋ ਕਮੈਂਟਸ ਚਿਕੂਮ ਦੀ ਆ ਹਾਈਟ ਸੀ ਨੋ ਅਗੇ ਵਾਜੇ ਮਨੇ ਦੇ ਮੀਨੇ ਵਾਲੋ ਕਮੈਂਟਸ ਚਿਕੂਮ ਦੀ ਲੈ ਰੋਗਲੀ ਪੂਤੀ ਯਾ ਲੇਟ ਸ਼ੋਲ ਕਿ ਨਾ ਅਗੇ ਮਨੇ ਬੋ ਮਾਜ਼ਰਤ ਚਿਕੂਮ ਦਾ ਆਗਾ ਕੋ ਉਹ ਇਸਰਾ ਤੋ ਸੇ ਕਮੈਂਟਸ ਵੜੂ ਕਾ ਸਬੇਰ ਵਜ਼ੀਰ ਚਿਕੂਮ ਦਾ ਹਮ ਰੋਗਲਮ ਪ੍ਰੋਗਰਾਮ ਤਾ ਮੁਸਤਾ ਪ੍ਰੋਗਰਾਮ ਕੇ ਸ਼ਿਰਕਤ ਕਰੋ ਬਿਲਕੁਲ ਮੁਸਤਰਾ ਪ੍ਰੋਗਰਾਮ ਕੇ ਰੋਗਲੋ ਯੋ ਜਹਾਨ ਮਨ ਨਾ ਦੇ ਕਹੂ ਪ੍ਰੋਗਰਾਮ ਕੇ ਮੁਸਤਰਾ ਸ਼ਿਰਕਤ ਕਵਲੋ ਹਾਂ ਜੀ ਬਿਲਕੁਲ ਦੇ ਸਰਾ ਸਰਾ ਮੈਸੇਜ ਜ਼ਰੀਏ ਸਰ ਹਮ ਪ੍ਰੋਗਰਾਮ ਕੀ ਮੁਸਰਾ ਰੋਗਲੀ ਸੂਕ ਰੋਗਲੀ ਦੀ ਇਚ ਅਸਲਾਮ ਅਲੈਕੁਮ ਵਾਲੇਕੁਮ ਸਲਾਮ ਆਈ ਐਮ ਸਖੀ ਉੱਲਾ ਫਰਾਮ ਮੱਕੜਵਾਲ ਬ੍ਰਦਰ ਯਹਾਂ ਪੇ ਗਰਮੀ ਬਿਲਕੁਲ ਨਸ਼ਤਾ ਕਿਉਂਕਿ ਦਿਨ ਕੇ ਵਕਤ ਹਮ ਰਜ਼ਾਈ ਔਰ ਬਿਸਤਰ ਯੂਜ ਕਰਤੇ ਹੈ ਆਈ ਇਨਵਾਈਟ ਯੂ ਟੂ ਇੰਜੋਏ ਦਿਸ ਵੇਦਰ اور مزید معلومات کے لیے اپنا نمبر سینڈ کریں اور میں ویڈیو سینڈ کروں گا ہاں جی بالکل تیرا بننا اور پروگرام کی مسترا شرکت کا ولدا سے خوش موسم اور بالکل چتو مشتا سے الفاظوں کے ہم اویال کرنا مجھ دا سے چ مجھے موسم چکم دا بالکل انجوائے کرا اور سمرا مینوار چ چیتا ہم چ خوش موسم کی کہ نا نو مشکم خوشحال ہوں کہ نا